ਅਤੇ ਸੰਗੀਤ ਦ ਸਵੀਟ ਮੈਲੋਡੀਅਸ ਮਿਊਜ਼ਿਕ ਫਰੋਮ ਇੰਡੀਆ ਔਨ ਦ ਵੋਇਸ ਆਫ ਦ ਪੀਪਲ ਐਂਡ ਯੂਅਰ ਹੋਸਟ ਇਜ਼ ਮੁਰਲੀ ਕ੍ਰਿਸ਼ਨਾ ਹੋਪ ਯੂ ਆਰ ਆਲ ਇੰਜੋਇੰਗ ਦਿਸ ਸ਼ੋਅ ਨਾਓ ਦ ਨੈਕਸਟ ਸੌਂਗ ਆਈ ਐਮ ਗੋਇੰਗ ਟੂ ਪਲੇ ਫਾਰ ਯੂ ਇਜ਼ ਫਰੋਮ ਦੀ 1977 ਮੂਵੀ ਅਪਨਾਪਨ ਇਟ ਇਜ਼ ਕੰਪੋਜ਼ਡ ਬਾਈ ਲਕਸ਼ਮੀਕਾਂਤ ਪਿਆਰੇਲਾਲ ਐਂਡ ਸੰਗ ਬਾਈ ਸੁਲਕਸ਼ਨਾ ਪੰਡਿਤ ਐਂਡ ਕਿਸ਼ੋਰ ਕੁਮਾਰ ਲੈਟ ਅਸ ਲਿਸਨ ਟੂ ਦਿਸ ਸੌਂਗ